0: Get ready to move.
1: It's all about the beats. Wow,
2: FM. Only Tune Super Hit Channel.
3: Fizz on 97.1 FM.
4: ਮੁੰਡਾ ਸਾਧੂਆਂ ਦਾ

0: ठहरिए जरा, ये कमर्शियल तो सुन ले।
1: Are you an experienced marketing professional looking for your next challenge? Breeze Connect is recruiting a marketing manager to lead innovative marketing campaigns, grow our brand, and connect with diverse communities across the UK. If you have a passion for digital marketing, strategic thinking, and delivering results, this opportunity is for you. Apply online today at www.breezeconnect.org.uk. Build your future with Breeze Connect.
2: ओए खुशियां मनाओ, पंगड़े पाओ, पंगड़े पाओ, पंगड़े पाओ, पंगड़े पाओ।
3: आज तो बहुत खुश लग रहे हैं, खैर तो है।
2: मेरी बीवी का वीजा हो गया जी।
3: ओहो मुबारकबाद, बहुत जल्दी आ गया।
2: सारी नसीब दी गल है, मैं लोकल वीजा मायरीन दी मदद लई सी जी।
3: उनका नाम ही बता दे, हमें भी कभी जरूरत पड़ सकती है।
2: AMH सॉलिसिटर्स, होर कौन? ਉਹ ਵਧੀਆ ਨੇ, ਦੋਸਤਾਨਾ ਮਾਹੌਲ, ਤੇਜ਼ ਤੇ ਜਲਦੀ ਕੰਮ ਕਰਦੇ ਨੇ। ਸੋਨੇ ਤੇ ਸੁਹਾਗਾ ਏ ਕਿ ਉਹ ਹਰ ਤਰ੍ਹਾਂ ਦਾ ਵੀਜ਼ਾ ਐਕਸਟੈਂਸ਼ਨਸ, ਇਨਡੈਫਿਨਿਟ ਲੀਵ ਟੂ ਰਿਮੇਨ ਔਰ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਵੀ ਕਰਦੇ ਨੇ।
3: ਚਲੇ ਉਨ੍ਹਾਂ ਦਾ ਪਤਾ ਵੀ ਬਤਾ ਦੇ, ਆਪਕੋ ਤਾਂ ਜ਼ੁਬਾਨੀ ਯਾਦ ਹੋਗਾ।
2: ਹਾਂਜੀ ਕਿਉਂ ਨਹੀਂ, ਨੋਟਿੰਗਮ ਰੋਡ, ਨਿਊ ਬੇਸਫੋਰਡ, ਨੋਟਿੰਗਮ।
3: ਜ਼ਬਰਦਸਤ, ਮੈਂ ਉਨਸੇ ਰਾਬਤਾ ਕਰੂੰਗੀ ਆਪਣੀ ਫੈਮਿਲੀ ਕੇ ਵੀਜ਼ਾ ਕੇ ਲੀਏ। ਨੰਬਰ ਕਿਆ ਹੈ?
2: ਲੋ ਜੀ ਉਹ ਵੀ ਜ਼ੁਬਾਨੀ ਯਾਦ ਹੈ, 0115-671-3677। ਪਿਓਰ ਜਿਮ ਦੀ ਬਿਲਡਿੰਗ ਵਿੱਚ ਨੇ, ਮੁਫਤ ਦਾ ਮਸ਼ਵਰਾ ਲਓ ਜੀ।
4: AMH Solicitors, Immigration Lawyers at Sovereign House, 184 Nottingham Road, New Bedford, Nottingham, NG7 7BA. Large free car park available, or call them on 0115-671-3677.

0: ਕਿਤੇ ਗੱਲ ਸੁਣਦਾ ਚੱਟ ਮੰਗਣੀ ਤੇ ਪੱਟ ਵਿਆਹ ਕਰਨਾ ਲੈ ਜਾਣਾ ਏ ਪੰਜਾਬ ਏ ਖਵਾਬ ਬੁਣਦਾ ਨੀ ਜਦੋਂ ਤੈਨੂੰ ਪਹਿਲੀ ਵਾਰੀ ਵੇਖਿਆ ਕੁੜੇ
1: ਇਟਸ ਕਮਰਸ਼ੀਅਲ ਟਾਈਮ
2: ਓਖਾਨਾ ਕਾਇ ਕੇ ਖੁਸ਼ਬੂ ਗੋਸ਼ਤ ਕੀ ਜ਼ਾਇਕਾ ਔਰ ਪਿਸ਼ਾਵਰ ਕਾ ਮਹਿਮਾਨ ਨਵਾਜ਼ੀ
3: ਕਹਾਂ ਖਾਨ ਭਾਈ ਪਿਸ਼ਾਵਰ ਪਹੁੰਚ ਗਏ ਕਿਆ
2: ਨਹੀਂ ਜਾਨ ਕੇ ਟੋਟੇ ਪਿਸ਼ਾਵਰ ਆਪਣੇ ਨੌਥੀ ਗਮ ਮੇ ਆ ਗਿਆ ਨਾ ਯਾਰਾ ਜੀ ਹਾਂ ਤਿਆਰ ਹੋ ਜਾਏ ਕਿਉਂਕਿ 27 ਜੁਲਾਈ 2026 ਕੋ ਹੋਣੇ ਜਾ ਰਹੀ ਹੈ ਪਿਸ਼ਾਵਰੀ ਡੇਰਾ ਕੀ ਸ਼ਾਨਦਾਰ ਗ੍ਰੈਂਡ ਓਪਨਿੰਗ
3: ਜਹਾਂ ਲਜ਼ੀਜ਼ ਚਨਵਾਰੀ ਔਰ ਚਰਸੀ ਕੜਾਹੀ ਕੀ ਖੁਸ਼ਬੂ ਆਪਕੋ ਖਿੰਚ ਲਾਏਗੀ
2: ਦਮਦਾਰ ਖੁਸ਼ਬੂਦਾਰ ਲੈਂਪ ਕਾਬਲੀ ਪਲਾਓ ਦਿਲ ਜੀਤ ਲੇਗਾ
3: ਅਸਲੀ ਪਿਸ਼ਾਵਰੀ ਜ਼ਾਇਕੇ ਵਾਲੇ ਚਪਲੀ ਕਬਾਬ
2: ਔਰ ਅੰਗਾਰੋਂ ਭੀ ਤਿਆਰ ਹੋਣੇ ਵਾਲਾ ਲਾਜਵਾਬ ਅਫਗਾਨੀ ਲੈਂਪ ਟਿੱਕਾ
3: ਅਬ ਔਰ ਨਾ ਸੁਣਾਓ ਭੂਖ ਲੱਗ ਗਈ ਹੈ
2: ਤੋ ਫਿਰ ਸੁਣਨਾ ਛੋੜੋ ਯਾਰਾ ਪਹੁੰਚ ਜਾਓ ਜਲਦੀ
3: ਆਪਣੇ ਦੋਸਤੋ ਕੋ ਬੁਲਾਏ ਫੈਮਿਲੀ ਕੋ ਸਾਥ ਲਾਏ ਔਰ ਪਿਸ਼ਾਵਰ ਕੇ ਅਸਲੀ ਜ਼ਾਇਕੋਂ ਕਾ ਚਸਕਾ ਲੇ
2: ਟੂ ਸਟੇ ਕੰਟੈਕਟ 07440016816 ਐਡਰੈਸ 35 ਲੈਂਟਨ ਬੁਲੇਵਾਰਡ ਲੈਂਟਨ ਨੋਟਿੰਗਮ 972ET
3: Pishavri Dera
4: Attention property owners and letting agents. Are you in the process of obtaining a HMO license for your property? Look no further than Elite Care Training Academy, your risk assessment surveyors and trusted partner in ensuring compliance and safety. At Elite Care Training Academy, we specialize in conducting thorough risk assessments to help you navigate the HMO licensing process with ease. So what are you waiting for? Call Elite Care Training Academy today at 01159 704 135 or 07541 181 746. Visit our website at www.elitecareacademy.com to explore our training options and secure your spot in our next class.
3: जी नासिर साहब सुनाइए कैसे हैं आप और कहां तक पहुंची आपकी दुकान की रेनोवेशन
2: बिल्कुल ठीक हूं यार लेकिन दुकान की रेनोवेशन तो कंप्लीट हो चुकी है बट कोई यार ना फिनिशिंग ना कोई क्वालिटी वर्क बस मजा नहीं आया अब सोच रहा हूं कि घर को अपग्रेड करना है रेनोवेशन का काम है किससे रابطہ किया जाए
3: आपने मुगल बिल्डर्स का नाम नहीं सुना
2: मुगल बिल्डर्स
3: जी हाँ मुगल बिल्डर्स चाहे नया किचन हो मॉडर्न और स्टाइलिश बाथरूम या फिर पूरा मेकओवर मुगल बिल्डर्स हैं वो एक्सपर्ट्स जिन पर आप भरोसा कर सकते हैं
2: जी मुगल बिल्डर्स किचन फिटिंग और वर्कटॉप से लेकर बाथरूम टाइलिंग फिटिंग्स और रेनोवेशंस पेंटिंग और डेकोरेटिव फिनिशेस लैमिनेशन विनाइल और वुडन फ्लोरिंग प्लास्टरिंग ड्राई लाइनिंग और जो भी काम बिल्डिंग से रिलेटेड हो करते हैं ना मुगल बिल्डर्स
3: मुगल बिल्डर्स स्टार्ट से फिनिश तक सब कुछ करते हैं
2: मुगल बिल्डर्स साफ सुथरा काम बेहतरीन फिनिशिंग और मुनासिब दाम तो अभी कॉल करें 07440363063 या 07421077999 पर फ्री कंसल्टेशन एंड कोट
3: मुगल बिल्डर्स जगह बदले भरोसा तामीर करें